ਕੱਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਹਿਬੇ ਪਰਵਾਹ ਸਾਚਾ ਸਾਹਿਬ ਸਾਚ

0: Absolutely beautiful, isn't it? That is Lakhvinder Vardali live here on Laika Radio. Rab Mania, so, so good, isn't it? Raj Badham. And you know what? There's a reason why I played that, because I actually played it last week as well when I was speaking to Lakhvinder Vardali on the telephone, and that's because of his Virasat UK tour that is taking place this week. Don't forget, it's happening in London on the 16th of October. This coming Friday at Crystal Grand Slough. Also, you've got Birmingham on the 18th of October as well at the very prestigious ICC Birmingham. It's brought to you by Creative Team Events and, of course, Peace Nation UK. And I'm so honoured and so privileged to have none other than Lakhvinder Vardali live in the studio. Baji, welcome, welcome, welcome.
1: Thank you so much. Sat Sri Akal, Raj Baji, and Laika Radio Sonre Sare Shrotiyan nu bahut bahut pyar. Sat Sri Akal, finally, main tode kol haan.
0: Sat Sri Akal to you. I'm so happy to get to see Aage, because I think ek week pehlo assi phone te gal kiti si ki ek week baad isse sade naal studio ch baithe.
1: Dekho, main udne wish kar li si ki.
0: Hanji.
1: ਤੁਹਾਡੇ ਨਾਲ ਰੂਬਰੂ ਸਟੂਡੀਓ 'ਚ ਬੈਠ ਕੇ ਗੱਲਬਾਤ ਕਰਾਂਗੇ ਸੋ ਅੱਜ ਆਈ ਗਏ ਹਾਂ
0: ਹਾਂਜੀ ਹੁਣ ਕੁਛ ਹੀ ਦਿਨ ਬਾਕੀ ਆ ਫੋਰ ਫਰਾਈਡੇ ਦੀ ਫਸਟ ਸ਼ੋਅ ਦੈਟਸ ਹੈਪਨਿੰਗ ਇਨ ਲੰਡਨ ਥੋੜਾ ਜਿਹਾ ਹੋਰ ਦੱਸੋ ਹੁਣ ਤੁਸੀਂ ਕਿੰਨੇ ਐਕਸਾਈਟਿਡ ਹੋ ਗਏ ਆ
1: ਦੇਖੋ ਜਿਵੇਂ ਜਿਵੇਂ ਟਾਈਮ ਲੱਗ ਆਈ ਜਾਂਦਾ ਨਾ ਸ਼ੋਅ ਕਰਨ ਦੇ ਲਈ ਅਤੇ ਐਕਸਾਈਟਮੈਂਟ ਵੱਧਦੀ ਜਾਂਦੀ ਆ ਹੁਣ ਉਹੀ ਹਾਲ ਹੋਇਆ ਕਿ ਬਸ ਹੁਣ ਵੇਟ ਹੋ ਰਹੀ ਹੈ ਕਿ ਜਲਦੀ ਜਲਦੀ ਹਾਲ ਤੁਸੀਂ ਫੁੱਲ ਕਰ ਦਿਓ ਬਸ
0: ਹਾਂਜੀ
1: ਤੁਹਾਡਾ ਕੰਮ ਹੈ ਹਾਲ ਫੁੱਲ ਕਰਨਾ ਅਤੇ ਮੇਰਾ ਕੰਮ ਹੈ ਤੁਹਾਨੂੰ ਫੁੱਲ ਖੁਸ਼ ਕਰਨਾ
0: ਹਾਂਜੀ
1: ਅਤੇ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ ਲੰਡਨ ਵਾਲਿਓ ਕਿ ਇਹ ਸ਼ੋਅ ਤੁਹਾਡੀ ਜ਼ਿੰਦਗੀ ਦਾ ਬੈਸਟ ਯਾਦਗਾਰ ਸ਼ੋਅ ਹੋਊਗਾ ਅਤੇ ਜੇ ਯਾਦਗਾਰ ਸ਼ੋਅ ਨਾ ਹੋਇਆ ਅਤੇ ਪੈਸੇ ਵਸੂਲ ਨਾ ਹੋਏ ਤਾਂ ਫਿਰ ਦੁਬਾਰਾ ਸ਼ੋਅ ਕਰ ਲਾਂਗੇ
0: ਬਹੁਤ ਅਰਸਾ ਹੋ ਗਿਆ ਵੀ ਨਾਟ ਸੀਨ ਯੂ ਐਂਡ ਆਈ ਥਿੰਕ ਇਤਨੇ ਇੰਨੇ ਚਾਹਣੇ ਵਾਲੇ ਜਿਹੜੇ ਤੁਹਾਡੇ ਇੰਨਾ ਚਿਰ ਦੀ ਵੇਟ ਕਰੀ ਜਾਂਦੇ ਆ ਐਂਡ ਫਾਈਨਲੀ ਮੌਕਾ ਆ ਹੀ ਗਿਆ ਕਿ ਫਰਾਈਡੇ ਐਂਡ ਸੰਡੇ ਤੁਸੀਂ ਇੱਥੇ ਪਰਫੋਰਮ ਕਰਨ ਲੱਗੇ ਯੂਕੇ ਦੇ ਵਿੱਚ ਐਂਡ ਤੁਸੀਂ ਲਾਸਟ ਵੀਕ ਦੱਸਿਆ ਸੀ ਕਿ ਦ ਕਾਈਂਡ ਆਫ ਥੀਮ ਆਫ ਦ ਸ਼ੋਅ ਇਜ਼ ਗੋਇੰ ਬੀ ਸੂਫੀਸ ਐਂਡ ਆਲ ਯੂਰ
1: ਫੇਵਰਿਟ
0: ਫੋਕ ਸੌਂਗਸ ਹਾਂਜੀ
1: ਜੀ ਜੀ ਜੀ ਹਾਂਜੀ ਸੂਫੀ ਸਟਾਰਟ ਕਰਾਂਗੇ ਇਦਾਂ ਨਾ ਕਿ ਦੇਖੋ ਕਈ ਵਾਰ ਇਦਾਂ ਹੁੰਦਾ ਕਿ ਲੋਕ ਥੋੜਾ ਝੂਮਣਾ ਵੀ ਚਾਹੁੰਦੇ ਇੰਜੋਏ ਵੀ ਕਰਨਾ ਚਾਹੁੰਦੇ ਆ
0: ਹਾਂਜੀ
1: ਉਹ ਫਿਰ ਮੈਂ ਦੇਖ ਲੈਣਾ ਆ ਕਿ ਜਿਹੜੇ ਸਾਹਮਣੇ ਬੈਠੇ ਆ ਉਹ ਕੀ ਚਾਹੁੰਦੇ ਆ ਥੋੜਾ ਡਾਂਸ ਹਲਕਾ ਫੁਲਕਾ ਕਰਨਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਜੇ ਨਹੀਂ ਚਾਹੁੰਦੇ ਤਾਂ ਫਿਰ ਕੋਈ ਗੱਲ ਨਹੀਂ ਉਹਨਾਂ ਨੂੰ ਕੁਆਲੀ ਦੇ ਵੀ ਨਹੀਂ ਜ਼ਿਆਦਾ
0: ਵੈਰੀ ਨਾਈਸ ਸੋ ਇੰਟਰੈਕਸ਼ਨ ਕ੍ਰਾਊਡ ਦੇ ਨਾਲ ਹੋਊਗੀ ਨਾ ਦੀ ਆਡੀਅੰਸ ਜਿਹੜੀ ਆਉਂਗੀ
1: ਹਾਂ ਬਿਲਕੁਲ ਇੱਕ ਚੀਜ਼ ਦੇਖਾਂਗੇ ਇਸ ਵਾਰ ਮੈਂ ਟਰਾਈ ਕਰਾਂਗੇ ਜੇ ਇੱਕ ਮਾਈਕ ਓਪਨ ਮਾਈਕ ਰੱਖਾਂਗੇ
0: ਵੈਰੀ ਨਾਈਸ
1: ਤੇ ਜੇ ਕੋਈ ਕੁਐਸਚਨ ਕਰਨਾ ਚਾਹੁੰਦਾ ਕੋਈ ਪੁੱਛਣਾ ਚਾਹੁੰਦਾ ਪਾਪਾ ਜੀ ਦੇ ਬਾਰੇ 'ਚ ਫੈਮਿਲੀ ਦੇ ਬਾਰੇ 'ਚ ਸਾਡੇ ਗਾਣਿਆਂ ਦੇ ਬਾਰੇ 'ਚ ਸਾਡੇ ਹੁਣ ਤੱਕ ਦੇ ਮਿਊਜ਼ਿਕ ਸਫ਼ਰ ਦੇ ਬਾਰੇ 'ਚ ਅਤੇ ਜ਼ਰੂਰ ਇਹ ਚੀਜ਼ ਨਵੀਂ ਕਰਾਂਗੇ ਇਹ ਚੀਜ਼ ਕਿ ਕਈ ਵਾਰੀ ਹੁੰਦਾ ਨਾ ਕਿ ਯਾਰ ਅਸੀਂ ਮਿਲਣਾ ਚਾਹੁੰਦੇ ਸੀ ਗੱਲ ਕਰਨਾ ਚਾਹੁੰਦੇ ਸੀ ਫੋਟੋ ਖਿਚਾਉਣਾ ਚਾਹੁੰਦੇ ਸੀ ਪਰ ਜਿਹੜੀਆਂ ਕਈ ਵਾਰੀ ਗੱਲਾਂ ਹੋ ਜਾਂਦੀਆਂ ਨਾ ਫਿਰ ਉਹ ਗੱਲਾਂ ਯਾਦ ਰਹਿ ਜਾਂਦੀਆਂ ਅਤੇ ਮੈਂ ਇਹ ਚਾਹੁੰਦਾ ਕਿ ਇਹ ਮਾਈਕ ਆਪਾਂ ਇੱਕ ਓਪਨ ਰੱਖਾਂਗੇ ਅਤੇ ਆਡੀਅੰਸ ਦੇ ਵਿੱਚ ਮਾਈਕ ਲੈ ਕੇ
0: ਜਾਵੇ
1: ਸਵਾਲ ਕਰਨਾ ਚਾਹੁੰਦਾ
0: ਸੀ ਬਾਕੀ ਪ੍ਰਮੋਟਰ ਦੇਖਦੇ
1: ਆ ਨਵਾਂ ਆਈਡੀਆ ਮੇਰੇ ਹਿਸਾਬ
0: ਨਾਲ ਵੈਰੀ ਨਾਈਸ
1: ਤੇ ਮੈਂ ਚਾਹੁੰਦਾ ਕਿ ਇੰਟਰੈਕਸ਼ਨ ਇਦਾਂ ਹੋਵੇ
0: ਆਡੀਅੰਸ ਦੇ ਨਾਲ ਐਂਡ ਤੁਸੀਂ ਕਿੰਨੀ ਵਾਰੀ ਪਹਿਲਾਂ ਯੂਕੇ ਦੇ ਵਿੱਚ ਪਰਫੋਰਮ ਕੀਤਾ ਨਾਲ ਤੁਹਾਨੂੰ ਪਤਾ ਕਿ ਜਿਹੜੀ ਯੂਕੇ ਦੀ ਆਡੀਅੰਸ ਇਸ ਦ ਪ੍ਰੋਬਬਲੀ ਦ ਬੈਸਟ ਆਡੀਅੰਸ ਦੈਟ ਯੂ ਲਾਈਕ ਪਰਫੋਰਮਿੰਗ ਟੂ ਜੇ ਤੁਸੀਂ ਯੂਕੇ ਦੇ ਵਿੱਚ ਆਉਂਦੇ ਤੁਸੀਂ ਤੁਹਾਡੀ ਕੀ ਐਕਸਪੈਕਟੇਸ਼ਨ ਹੁੰਦੀ ਆ ਜਿਹੜੀ ਤੁਸੀਂ ਲੋਕਾਂ ਨੇ ਮਿਲਦੇ ਆ ਕੇ ਇੱਥੇ
1: ਮੈਨੂੰ ਨਾ ਜੀ ਬੜੀ ਇੱਕ ਕਿਰਸਤੀ ਬੜੀ ਰਹੀ ਹੈ ਹਮੇਸ਼ਾ ਤੋਂ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਬਹੁਤ ਜ਼ਿਆਦਾ ਸ਼ੋਅਜ਼ ਹੁੰਦੇ ਸੀ ਇੱਥੇ ਯੂਕੇ ਦੇ ਵਿੱਚ ਅਤੇ ਕਿਉਂਕਿ ਹੁਣ ਸੂਫੀ ਮਿਊਜ਼ਿਕ ਨੂੰ ਸੁਣਦੇ ਹਾਂ ਅਤੇ ਫੋਲੋ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਜਦੋਂ ਮੈਂ ਗਾਉਂਦੇ ਹੋਏ ਇੱਥੇ ਛੋਟੀਆਂ ਛੋਟੀਆਂ ਮਹਿਫਲਾਂ ਹੁੰਦੀਆਂ ਸੀ ਉਸ ਟਾਈਮ 'ਤੇ ਅਤੇ ਯੂਕੇ ਦੀ ਆਡੀਅੰਸ ਇੰਨਾ ਜ਼ਿਆਦਾ ਮਤਲਬ ਉਹ ਨਹੀਂ ਮੈਂ ਜਾਣਾ ਜੋਗੀ ਦੇ ਨਾਲ ਜਾਂ ਮਸਤ ਕਲੰਦਰ ਉਹਦੇ 'ਤੇ ਵੀ ਲੋਕ ਮਤਲਬ ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜਿਹੜੇ ਭਰਾ ਸਾਡੇ ਉਹ ਵੀ ਨੱਚ ਰਹੇ ਹੁੰਦੇ ਸੀਗੇ ਇੰਨਾ ਜ਼ਿਆਦਾ ਬੜੀਆਂ ਵਾਇਰਲ ਹੁੰਦੀਆਂ ਸੀਗੀਆਂ ਉਹ ਵੀਡੀਓ ਅਤੇ ਅਸੀਂ ਦੇਖਦੇ ਸੀਗੇ ਵੀ ਯਾਰ ਇੱਥੇ ਬਹੁਤ ਮਤਲਬ ਸੂਫੀ ਮਿਊਜ਼ਿਕ ਨੂੰ ਬਹੁਤ ਸੁਣਦੇ ਆ ਅਤੇ ਸੋ ਬਸ ਉਹ ਚੀਜ਼ ਨੂੰ ਫੋਲੋ ਕਰਦੇ ਹੋਏ ਮੈਨੂੰ ਇਹ ਉਮੀਦ ਆ ਕਿ ਕੱਲ੍ਹ ਵੀ ਇੱਦਾਂ ਦਾ ਹੀ ਕੁਛ ਜਿਹੜਾ ਆਉਣ ਵਾਲਾ ਦਿਨ ਜਦੋਂ ਅਸੀਂ ਫਰਾਈਡੇ ਕਰਾਂਗੇ ਸ਼ੋਅ ਅਤੇ ਉਦੋਂ ਵੀ ਇੱਦਾਂ ਹੀ ਹੋਏਗਾ
0: ਇਟਸ ਗੋਇੰ ਬੀ ਫੈਂਟਾਸਟਿਕ ਲਾਈਕ ਆਈ ਸੈਡ ਤੁਸੀਂ ਕੁਛ ਨਵਾਂ ਲੈ ਕੇ ਆਉਣ ਲੱਗੇ ਫੋਰ ਦ ਯੂਕੇ ਆਡੀਅੰਸ ਵਿਚ ਇਜ਼ ਗੋਇੰ ਬੀ ਫੈਂਟਾਸਟਿਕ ਇੰਗੇਜਮੈਂਟ ਐਂਡ ਦੇਰ ਵਿਲ ਬੀ ਇੰਟਰੈਕਸ਼ਨ ਵਿਦ ਦ ਕਰਾਊਡ ਐਸ ਵੈਲ ਵਾਂਸ ਅਗੇਨ ਕੁਇਕ ਰਿਮਾਈਂਡਰ ਵਿਰਾਸਤ ਦ ਯੂਕੇ ਟੂਰ ਇਜ਼ ਹੈਪਨਿੰਗ ਲਕਵਿੰਦਰ ਵਰਦਾਲੀ ਇਜ਼ ਲਾਈਵ ਇਨ ਦ ਸਟੂਡੀਓ ਐਂਡ ਹੀ ਵਿਲ ਬੀ ਲਾਈਵ ਐਟ ਦ ਕ੍ਰਿਸਟਲ ਗ੍ਰੈਂਡ ਸਲਾਊ ਔਨ ਦ 16th ਆਫ ਅਕਟੋਬਰ ਦੈਟਸ ਦਿਸ ਕਮਿੰਗ ਫਰਾਈਡੇ ਐਂਡ ਵੀਵ ਗੋਟ ਬਰਮਿੰਗਮ ICC Birmingham on the 18th of October and tickets are available from Eventbrite and Anisa Nasir, our very own Anisa Nasir is hosting the event as well, our legendary presenter. He's brought to you by Creative Team Events and of course Peace Nation UK and from Creative Teams UK, I've got the very beautiful, and she's looking beautiful more than ever. But I think Medilia Bantanikia Yaja Lakhvinder Bajile, but Samreen, it's really nice to see you. How are you doing?
2: थैंक यू सो मच राज. वही बात है ना, ऐसा फिर लग रहा है कि मैं अपने घर आ गई हूँ. बिकॉज एवरी आफ्टर 2-3 months आई कम टू लाइक अ रेडियो टू प्रमोट आवर इवेंट्स. वही बात है ना, जो हम कहते हैं हम डिलीवर करते हैं. तो हम लखविंदर जी को अपने साथ लेके आए हैं. तो जो इवेंट हम पिछले 3 महीने से अपनी जान जिगर लगा के प्रमोट कर रहे हैं, तो वो बस उस कुछ ही दिन रह गए हैं उसको आप सबके सामने प्रेजेंट करना. तो मैं यही कहना चाह रही हूँ, जैसे ऑडियंस ने हमें इतनी सपोर्ट दी है, इतना प्यार दिया है, कुछ ही टिकट्स रह गई हैं, तो प्लीज़ आप अपनी टिकट्स बुक करें ऑन इवेंट ब्राइट. सो 16th October को ग्रैंड क्रिस्टल में है स्लाव में, और 18th October को ICC बर्मिंगम के अंदर है. तो प्लीज़ बुक योर टिकट्स. एंड इफ़ यू वांट मोर इन्फॉर्मेशन अबाउट दिस शो, प्लीज़ कॉल अस ऑन 0794925036. लास्ट फ्यू टिकट्स टू गो, प्लीज़ बुक दिस टिकट्स. एंड ये टिकट्स वही हैं जो आप आके इस शो का मज़ा लेंगे अपनी फैमिली के साथ, और जो लखविंदर जी आए हैं इतनी दूर से पंजाब से, आप आके उनको मिलेंगे.
0: It's so good, honestly. So, I mean, when it comes to an event like this, sarin pata hai ki you're going to be bringing a fantastic show together. And we're so happy that Like Radio Network is once again your preferred radio partner for this. So, Lakhvinder Vadali is performing live. Don't forget, if you want ticket details, 07949-250376. That's 07949-250376. Lakhvinder Bhaji, piche, don't know something, but chadika magana laya. So gana picture on there, you can hear it, and this is one of your favorites as well. So aur baat thoda explain karenge your
1: main to gaata si audience liye, par audience ne na pyar karta hai, inna zyada mohabbat mili hai hun. Main Toronto bhi karke aaya show na,
0: haan ji,
1: main parso te utte vi charkha churi nale main te ki odi mithi churi lokan badnaam karti lajpalan de naal start kita si, main lajpalan de lad lagi ha, mere to kam pare rehnde, मेरी आसा उम्मीदां दे सदा बूटे हरे रहंदे, उत्थों शुरू कीता. फिर तू माने या ना माने दिलदारा, फिर चरखा दी डिमांड, चूरी दी डिमांड, फिर फोक चारिए अपना टप्पे ते आपना लाइया वे
0: जोरा जोरी.
1: हां जोरा जोरी,
0: या व्हिच आई लव टू बिट.
1: काफी काफी है ना, और मैं वही कह रहा हूं कि हर तरह दा फ्लेवर होगा शो दे विच, ते यादगार शो होगा.
0: हां जी हां जी,
1: ये कहना चाहता हूं.
0: और तुसी कहंदे ने कि टोरंटो दे विच इधर ही ऑडियंस आगाने मांगदे सके, यूके ऑडियंस ने पता है कि मांगना है कि पहले की मांगना है. एंड इट्स ग्रेट टू सी एंगेजमेंट वी आर करंट लगिंग, इंटरेक्शन वी गन लगे. सो एनीवन दैट्स गोइंग टू द शो, द बेस्ट थिंग अबाउट इट इज दैट देयर विल बी एन ओपन माइक एंड यू कैन एंजॉय दैट इंटरेक्शन विद लखविंदर वडाली. सो गेट अप क्लोज एंड पर्सनल विद द मैन हिमसेल्फ, लखविंदर वडाली. इट्स गोइंग टू बी एब्सोल्युटली अमेजिंग, इजंट इट? सो मरीन, यू लुकिंग एट मी, कुछ और तो नहीं रह गया?
2: मैं बस यही कहना चाहती हूँ, लाइक अ रेडियो इज UK's बेस्ट चैनल, बेस्ट रेडियो. द रीज़न वाई जितनी लाइक अ रेडियो ने हमें सपोर्ट की है, इट्स जस्ट माइंड ब्लोइंग. एंड प्लीज़ ऐसे ही करते रहे, पिछले कुछ दिन रह गए हैं, तो फिर एक रिक्वेस्ट है, कुछ टिकट्स रह गई हैं, प्लीज़ आप बुक करो इवेंट ब्राइट के ऊपर, नहीं तो आप मुझे कॉल करें 0794925037666 पे कॉल करें एंड बुक दिस टिकट्स एंड कम एंड मेक दिस ए यादगार इवेंट.
0: एब्सोल्युटली. एंड लखविंदर पाजी, मैं ऑफिस में पूछा नहीं गया, पर दोस्ती कुछ गाना तो नहीं चाहते, बिकॉज मुझे पता है सम सिंगर्स रेडी होंगे ना, दे देर नॉट गोइंग टू बी रेडी अंटिल फ्राइडे, बट फिर भी मैं देख लूँ, कोई सैंपल तो नहीं देना चाहते?
1: देखो मैं सारे गाने के नाम लेते हैं, तो मैं चाहता कि उत्थे आगे सुनने ना, फिर नाले जो फरमाइश भी करेंगे वो होर ज़्यादा वधिया रहेगा. तो मैं गाने ता याद कराते हैं कि इन्हों चो कोई भी किसी की भी कोई फरमाइश है, कभी भी कोई मैं सीकुएंस नहीं बना के लेके आऊँगा, मैं ट्राई करूँगा, जो भी कोई अपनी फरमाइश करूँगा उससे पहले मैं वो गाना
0: Instant, instant, very nice. So there you go. You're going to get a preview live on Friday itself, all right? So Friday, it will be a preview and the final show as well. So don't forget to check it out. Friday, it's going to be in Slough, right? Once again, Crystal Grand Slough and Birmingham, ICC Birmingham on Sunday, the 18th of October. Brought to you by none other than Creative Team Events and, of course, Peace Nation UK. It is the Veracet UK tour, so it's making a stop here in the UK for 2 dates only, 0794925036, or go on to Eventbrite. All the details are on Eventbrite and you can get all the details there. So sorry to say thank you so much, Lakvinder Bhaji.
1: Thank you, Raj Bhaji.
0: Thank you.
1: Or like a radio da.
0: Thank you very much. There you go. And Samreen, thank you for coming in. And to the rest of the team as well. I know you brought everyone with you, so it means a lot. Thank you.
1: Thank you so much.
0: So there you go. And you can catch Lakvinder Vidali Bhaji also on Like a Gold and Like a Ready Greater Manchester with Anisa Nasir, a legend who is just getting ready. And she will be on after 7 o'clock on our Like a Ready Network. And listen also live on the Like a Radio mobile app. And I'll be back tomorrow at 4 o'clock. You enjoy your evening. Till then, bye.
3: Ye hai Like a Radio. Traffic and travel.
4: This is Martin with your travel. The M4 busy onto the elevated section this evening, eastbound from Junction 3 Hayes to Junction 2 Brentford. The A312 the Parkway queuing southbound before the M4 Junction 3. A312 Church Road and Mandeville Road heavy from the White Hart roundabout to the Target roundabout and onto Northolt Station. A40 Western Avenue slowing through the roadworks westbound from Medway Underpass to Greenford roundabout congestion to Hanger Lane. Slow on the A406 North Circular Road, that's in both directions before the Hanger Lane gyratory to the Tube, and severe delays on the Central Line, that's due to an earlier trespass incident at Snaresbrook. And that's your latest traffic and travel.
5: At JP Morgan Personal Investing, we understand that some things in life are best left undisturbed, like your six-month-old who's finally curled up to sleep. But your pension, that could do with a wake-up. Transfer yours and get invested in your future with our expertly managed portfolios and free guidance. Search pensions at JP Morgan Personal Investing. Oops. Investing involves risk. Pension rules apply. Like a radio.
3: Drive is sponsored by Pepe's. Download the Pepe's app, the chance to win prizes with every order. You can now receive 25% off after every 6 orders. T's and C's apply. Leave a review to be in with a chance to win a £100 Pepe's voucher.
6: Contact lenses can be a bit tricky at first.
7: Ooh, nah, I can't.
6: There's a bit of a knack to it.
7: Oh, I've run out again.
6: Hmm. For example, you mustn't...
7: Don't blink.
6: Yes, that. But pretty soon...
7: It's in my eyeball.
6: You'll have gone from contact lens rookie to contact lens ready.
7: I did it.
6: At Specsavers, we welcome contact lens rookies. Book your free trial today.
7: I've got a bean.
6: T's and C's apply. Find out more at specsavers.co.uk.
8: Winner, winner, roast for dinner. This autumn at Aldi. Feed four for under £7. With British whole chicken, broccoli, carrots, roast potatoes, chicken gravy granules and Yorkshire puddings. Tuck into low prices at Aldi. For full T's and C's, see aldi.co.uk/swap.
9: Hi, clairvoyance here. How may I be of prediction?
10: I'm wondering about my future retirement.
9: You and me both. Well, I'm seeing an app, the HMRC app. You open it and there it is, your state pension forecast.
10: What about gaps in my national insurance record?
9: Well, you can see and fill those. Oh, and it's handy for tax refunds.
10: Right, thanks.
9: The pleasure's yours. Now download the HMRC app for your money and tax. You're on it.
3: London, are you ready? Raghavens presents to you for the first time legend Udit Narayan and son Aditya Narayan performing live with Bade Mia Chote Mia this December.
11: Dil ne ye kaha hai dil se bole chudiya.
3: One date, one show, Sunday the 20th of December at the Ovo Arena, Wembley, London. Tickets available now at Ticketmaster and AXS. Visit raga.events. Exclusive radio partner, Leica Radio Network.
12: Something new has just landed at Cake Box. Nationwide delivery is here. Now you can send a personalized cake box straight to someone special, wherever they are. Birthday miles away? Send a cake. Big congratulations? Send a cake. Just want to make their day? Send a cake. And because it's new, delivery is free for a limited time only, wherever they are. Be part of their celebration. Cake Box Celebrations, now delivered nationwide. Order now at cakebox.com.
13: व्हाटफुड में डिनर प्लान्स, थोड़ा क्लासी थोड़ा देसी।
14: तो आइए गॉडफादर एंड को विवेक हाउस बार एंड किचन।
13: फ्रॉम क्रिस्पी स्टार्टर्स, बटर चिकन, पनीर टिक्का मसाला से बिरयानी तक, फ्रेश ब्रेड एंड रिफ्रेशिंग ड्रिंक्स, हर बाइट में लाजवाब फ्लेवर्स और वाइब बिल्कुल प्रीमियम।
14: फ्रेंड्स, फैमिली या स्पेशल नाइट आउट, इसे यादगार बनाइए। विजिट विवेक हाउस व्हाटफुड, कॉल 01923227274। बुक योर टेबल टुडे।
15: Weddings, celebrations, corporate events. At Ragasan, we take care of everything from sourcing the perfect location, designing incredible themes, and creating world-class cuisines and managing every detail through to the finish. With over 30 years of experience, we specialize in delivering truly exceptional class events. Call us on 020-8839-0880 and visit ragasan.com to begin your journey. Ragasan, locate, design, manage, cater.
16: Bring home the rich taste of Cow's Choice 100% Pure Ghee. Made from fresh cow's milk cream, slow cooked for a rich aroma and granular texture. No preservatives, perfect for everyday cooking and delicious sweets. Cow's Choice, swad aur shuddhata ka bharosa. Call 07344-520-666. Cow's Choice Pure Ghee, har chamach mein,
17: shuddh desi swad. Discover the magic of Switzerland with Mantra Holidays Scenic Swiss Tour from the stunning Swiss Alps to Interlaken, Lucerne, Mount Titlis and more. And this October half term, we've got our lowest price of the year. Call 0203-773-633 or visit mantraholidays.co.uk.
18: Khakra Crunch Bhakri Munch, Chikki Sweet, Papad Beet, Pickles Heat. Ye hai Jaimin Foods ka vibe check.
19: Add desi tadka to your routine with Jaimin Food ke variety of snacks. Khakra Namkeen, Papad, Pickles, Chikki, Pot Meals and much more.
18: Jaimin Foods Desi Cravings. Available at nearest ethnic grocery stores.
20: Diwali is approaching and is your business ready? Sadia Wholesale has your Diwali essentials covered, so stock up and get ready to celebrate. Get in touch today, info@sadia.co.uk or give us a call on 0203 048 4848. On behalf of Sadia Wholesale, happy Diwali.
21: Tune in to Navratri Hours on Leica Gold at 9 a.m. and Leica Radio at 7 p.m. Navratri Hours is sponsored by Tilda. Tilda Basmati, bringing a taste of home to celebrations since 1970.
22: Al Noor, Purana Baitamat Naam, Nayi Range Ke Saath, Premium Pulses. Pure, fresh, full of natural goodness. Everyday Dal Se Lekar Wholesome Meals Tak, Aapke Asian Grocery Stores Par Available Hai. Al Noor, Taste the Difference.